ਖਮ ਗਾਵਾ ਮੀਹਾ ਦੰਨਾਸ਼ ਫਹਿ ਦੁਨੀਆ ਆਖਰਤ ਗ ਸਵਾਬ ਵਨੀ ਅੱਲਾਹ ਗ ਹਜ਼ਰਤ ਗੇ ਮੁਲੰਗ ਅਸਵਾ ਵੁਡਗਿੰਬ ਮੁਲ ਬੱਲਵਾ ਵੁਡਗਿੰਬ ਖਲਵ ਖਮ ਗਾ ਅੱਲਾਹ ਵੁਡਗਿੰਬੇ.

0: بعد ما هالغدين أقدر همنت مي دي هراجع دول من كده سنة بعد جرين دنا مي ده تفاوت وجه لبعن كده.
1: آه كلين تانكول
0: چارٹنگ ہے لوے ہاں چارٹنگ ہے لوے انا گاس چارٹو کے کمس کہا لا تسلیم کے واہ کہیں گے
1: ہاں تے تسلیم نامتی
0: اور میں نہ مہار دے میں ادگے
1: فہو باوری
0: باوری گتم
1: تاولی می گتو رنگل نتی جہ ہو دا زوانو کی وا دینم کے دائرہ شاگور کروینی کہنے کی اگوں می دے بدن والا واہ کے کے فہو باوری گتو اگوں می واہ کے دکھا نہیں جانا السلام علیکم جانا
2: وعلیکم السلام
1: باجر ہندنا کہہ دیں گے تو
2: میں پڑھوں نہ سوار باجر ہندنا سیدن کا سکون
1: جانا ਵਰ ਬੁਰਾ ਮਸੇ ਕਤੇ ਗੋਲੇ ਹੀ ਵਨੇ
2: ਨਹੀਂ
0: ਕੌਣ ਕਮੇ
2: ਮਗਮਤ
0: ਕੋ ਹੋਰੀ
1: ਮਗਮਤ ਅੜ ਦਿੱਤੇ ਨਾ ਕੋਈ ਕੋ ਕੁੱਤਾ ਬਿਕਸ ਤੇਰੇ ਇੱਥੇ ਗੰਬੁਰਾ
0: ਕਾ ਇਹ ਕਾਰਨ ਦੇ ਸਾਕ ਕਾਰਨ
2: ਦੇ ਸਾਕ ਹੁੰਦਾ
0: ਹਾਂ ਹੰਮ ਵੀ ਮਦੋ
1: ਇਹ ਮੇਰੇ ਮਗਮਤ ਕੌਣ ਕਮੇ ਤੋਰ ਜ਼ਾਨਾ ਮਿਗੜੀ ਮਿਗੜੀ ਮਗਮਤ ਕੌਣ ਕਮੇ ਤੋਏ ਹੋਤੀ
2: ਮਿਗੜੀ ਮਗਮਤ ਰ ਸਿਹਾਰੇ ਕਦਾਂ
1: ਮੇ ਮਿਟਾਨੀ ਤੇ ਮਾ ਲਾਹੂ ਮੇ ਗੁਲੂਨੀ ਦੇ ਤਾਲ ਗੋ ਮੈਨੇ
2: ਇਹ ਕਿਨੇ ਵੀ
1: ਹਾਂ ਮਿਦੇਨੇ ਮਿਦੇਂ ਮਗਮਚ ਨੁਕੂ ਗੜੀ ਗਏ ਅਲਗਨ ਮੈਨ ਮੇ ਗੁਲੂਨੀ
2: ਆਇਗੋ ਤਤੋ ਹਾਂ ਮਗਮਚ ਹਮ ਨਿਕਮਨ ਗੜੀਆ ਸੀ ਬਰ ਕੁਲਾ ਤੋ ਹਮ ਇੰਦੇ ਨੇ ਕੁਨੀ
0: ਹਾਂ ਸਾਹ ਬਸ ਬਣਾ ਰਹੇ ਮੇ ਅਦਮੀ ਹਵਾਲ ਕਰਨੇ
2: ਐ ਤੋ ਹਾਂ
0: ਹਾਂ ਤਾਂ ਬਾਰ ਕੇ ਦਰੇ ਫੈ ਬਾਗੇ ਇੱਕ ਉਚ ਤੇ ਦਣੀ
2: ਬਾਰ ਬਾਰ ਸਾਕਲ ਦੂਵਾ ਫੋਗੋ
0: ਇਹ ਤਾਂ ਨੇ ਆ ਰਹੇ ਕੁਰ ਇੱਕ ਅਮਰੀਕਾ ਮੇ ਰੋਕਟ ਦੂਵਾ ਹਿਸਾਬ ਹੋਂ ਕਮ ਇੱਕ ਜਵਾ ਰੋਕਟ ਫੋਨ ਵਾ ਹਿਸਾਬ ਸਾਨੇ ਕੋਲੇ ਨਿਕਮ ਆ ਹਾਰਡ ਗਦ ਕੋ ਦਣੀ ਫੈ ਬਾਗ
2: ਬਾਰ ਬਾਰ ਮਸ ਸਾਕਲ ਦੂਵਾ ਕੁਦ ਨੀ ਰਸੂ ਹਮ ਉਲੇ ਨੇ
0: ਇੱਕ ਦਿਨ ਨਾ ਸਿਹਤ ਦੇ ਹਬਾਰ ਨੂੰ ਦੂਵਾ ਰੇ ਜ਼ਾਨਾ ਕੋਬਾ ਮਿਆਦ ਕੋ ਮਾਦੂ ਜ਼ਾਨਾ ਖਿਆਲ ਕਿ ਮਿਆਦ ਵਾਹਦ ਕਦਮ ਗੰਦਨੀ تو دی میگو تن رنگو نتیجہ ہو دزوانو کیوا دنم دائرہ شوگر کرے وین کینے ہدا گے ہیں
2: ایم نے پرتا میں سما می کیچرم وار لوے بای کو کھدین نہ واہ کا ڈکن چہ ہیں کیوا دنم کی وار مہم مو کھمت ایں ان کا وار ثواب اس لیتے کم کم سارا گئی تو ہم ثواب سب لی دے دو یعنی می ہا انگے چہ ہی ہن کا کیا دنم سے ثواب دے لی دے ایم ہم ایگو تان ہم ਕੁਦਿੰਗ ਹਮ ਵਾਰੇ ਸੌਗੁਰ ਕੋ ਹੋਰੇ ਅਸਤੰਗਿਆ ਟੀਚਿੰਗ ਡਾਇਰਨ ਬੁ ਦੇਂਗੋਂ ਨ ਗੋਤੇ ਕੇ ਕਲਾ ਕੀਆਵਾ ਨਿਉ ਮੁਗੁਰੇ ਦਿਹੇ ਨਿਮਗੇ ਨਾਤੀ ਚਾਲੀ ਬੇ ਹਿਸਾਬ ਗੰਬ ਕੁੱਚਾ ਬਮ ਅਨ ਇਤਨ ਤਨ ਗੇਂਗੋ ਸਮ ਕੀਆਵਾ ਦੇ ਗੋਈ ਕੁਦਿੰਗ ਦੱਕਾ ਦੀ ਇਹਗੇ ਸੌਗੁਰ ਕਮ ਇਹ ਬੋ ਕੁਦਿੰਗ ਨ ਅਨ ਉਗਣ ਨਾ ਦੇਂਗੇ ਬੱਚੇ ਹੈ ਤੋ ਮੇਰ ਮੇਰੇ ਸੁਗੇ ਸੇ ਬਹਾਦਾ ਆਏ ਗੋ ਤੈਂਗੇ ਨਾਤੀ ਚਾਲੀ ਬੇਂ ਦੇ ਇਹ ਕਲਾ ਸੌਗੁਰ ਕੋ ਹੁਣ ਕੁਦਿੰਗ ਟੀਚਿੰਗ ਡਾਇਰਨ ਦਾਮ ਬੇਣ ਵਾ ਕੁਦਿੰਗ ਨ ਇਹ ਫੁਰਸਤ ਇਹ ਬੋ ਵੇ ਹਮ ਗੋਸ ਕੀਆਵਾ ਦੇ ਕੁਦਿੰਗ ਕੀਆ ಗಂಗುಳೆ ಅಣ ಕಂತ ದಾಸ್ಕೋಗಾ ಎಮ್ ಕುಡ ಕುದಿನ್ನದೋ ಕೇವಾದ ದಾಸ್ಕೋರ ದೇ ಗೊ ಬಲಾಲಂ ಇವ ಗೆಂದೆ ಹಮದೋ ಕುದಿನ್ನ ಅಣ ಹಿ ತೆರವು ಮುಗ ಗೊತ್ತು ಮನ್ ಟೀಚರ್ ನಂಗೆ ಹಿ ತೆರವು ಗೊತ್ತು ಕುದಿನ್ ಜಂಗೋಸ್ ಏಗೆ ಶೌಗು ಹಮ ಉಪದ ಕೂರ ಕಂತ ತೆಂಗ ಅಸ್ತು ಕಹಲಂ ವಾರಗಿನ ಕಂತ ತ ಹಮ ಕೂರೇವೇನೆ ದಾಯಿರಂ ಕೂರಿಯ ಗೆಂದ ದೆನ್ ಅಳಗೊಂಡು ಹಮ ನಿಹಾರು ಸರಸ್ ಅಳಗೊಂಡು ದರ್ಫುಲಸ್ ಹಮ ಬುನಾನೆ ಟೀಚಿನ್ ದಾಯಿರಂ ಕೂರಿಯ ದಾಂಬೇಣ ಅಬದು ಹಮ ಅಮಿಲೆ ಗೇಗೆಂದೆ ಟೀಚರ್ ಟೀಚರ್
1: ಅದೇ ತಾವದೇ ಮೇ ಗೊತ್ತು ನಂಗಳು ನತೀಜಾ ಹೋದ ಜುವಾಣು ಕೇವಾದಿನಮಗೆ ದಾಯರಾ ಶಾವಗುರು ಕುರುವೇನಿ ಕಿಹಿನೆಂಗ್ ಹೇ ಅಲ್ಗುಮಿನ ದಂಡವಾದ ವಾಹಕಾಗ ಬೋಡಂಗ್ ಹಮ ಗಿನ ಬೇಫುಲ್ ಮಿಸ್ ಮಿಫಾಹ ಕುರೆವಿ ಮಿಕಮ ಶಾವಗು ಉಫದ್ದಂ ಟೀಚರುನ್ನ ಬೋಡಂ ಮಸೆಕೆ ಕುರುವಿದಾನೆ ಅದೇ ಮುಳಿ ಮುಜ್ತಮ ಎಕುಗೆ ಮಿ ದಾಯರಾಕಿ ಕಿಹ ಮುಹಿಮು ದಾಯರಾಕನ್ ದೆರೆಗನೆ ಮಿ ಕೌಂ ಬಿನಾಕುಮ್ಗೆ ಎಮ್ಮೆ ಇಸ್ತೌರೆಂಗ್ ಅದಾಕುರ ದಾಯರಾಕಿ ಫಣ್ಣಕಿ ಮೀಕನ್ ದೆರೆಗಡೆಗೆನ್ನೆ ವಾಣಿ ದೆನ್ ಟೀಚರುನ್ ನಮೂನಾಯಕವೆ ಟೀಚರು ಅನೇಕ ಟೀಚರ್ ಬಿನಾ ಕುರ ಮಸೆಕೆ ಕುರ
0: ಆಶೆ ಟೀಚರ್ ನೋಡಿ ಟೀಚರ್ ಕಮ್ಮಕ್ಕೆ ಇದೆ ಫಹರು ವೆರಿ ಕಮ್ಮಿನ ಅಹ್ಸಾಸ್ ಕುರ ನೋ ಟೀಚರ್ ನ ಅಹ್ಸಾಸ್ ಕುರ ಇದ್ದೆ ಟೀಚರ್ ಹಂಗೆ ಅಗ್ವಾಜಂ ಕುರ ತುಂಬರ ಅಗ್ಬೋಡು ಎವೋಡೆ ಕೊಮ್ಮೆ ಹರಕೋಸ್ ಎಮ್ಮೆ ರಂಗಳು ಟೀಚರ್ ದಿನಮ್ಮ ಅದು ಏಕೆ ಮಾದಾತಕ ಖಾಸ ಕುದಿನ ನಮ್ಮ ಎವೋಡ್ ದಿನಮ್ಮ ಏಕೆ ದಾಯರಾತ ಕಾಳಿದ್ದಾನೆ ದೇತ then
1: kulivari college university takun rajye na rajye berun scholarship ta dinum bas mi wara muhim kam
0: ka ha so gote rajye berun scholarship dinum ki wara ko den shauger wana kam kam mi bane datta mi hiri den wara gina khial ta tibe hun ado asah wana inge ta wara gina be from ga bahata ka ke ga ke wa de daare ko den annan kam ge jagin ka ba mi ka kan ta kore vijja ummed kuran te be from hama mi ti de be khial ta ka ke aur men na hama rangal gote ko den ge hitu kam teacher kam noniya mi kam
1: ಪ್ರೋಗ್ರಾಮ್ ದೇಹಸ್ ತಿಮ್ಮಣಾಹರು ಎಂಎ ಡಾಕ್ಟರಕ ಆಪ್ಟೋಮೆಟ್ರಿಸ್ಟಕ ಹೀವಾಗಿ ಕಮಾಯಕು ಮಸಕ್ಕತುಗ ಹರಕ್ಯಾತೆರಿವಾಣೆ ಕೂಡ ಟೀಮಕಾಯಕು ಪೆಶಿಮಿ ದತುರಕಿ ರಾಜ್ಯಗ ಲೊಲುಗೆ ಫರ್ವಾ ಫೋರುಕೊದ್ದಿನ್ಮುಗೆ ದಾಯಿರಾಯ ಇಂಗಿಲಾಬಿ ಬದಲ್ತಕಿ ಗೆನುವಿ ದತುರೆ ಲೊಲುಗೆ ಫರ್ವಾ ದಿನ್ಮುಗೆ ದಾಯಿರಾಯಿನ್ ಮೀ ಗೌಮುಗೆ ಎಂಎ ಗಿನ ಕಸ್ಟಮರು ಇಖ್ತಿಯಾರ್ ಕುರ ಎಂಎ ಮಕ್ಬೂಲ್ ನಮಕ ಆಯ್ಕೆಯ ಮಿಹಾರು ಮಿವನಿ ವೆಫಾ

0: Mihar gadi mivani egar gadi 16 minute hinga divirache gadun migadi algun men kuria migendani
1: miyad kihine
0: misho miyad wesama mirege bar jehu mahame kuria dane anikasama itur baavere ka mi wahaka dakkalan itur baavere ka wahaka dakkal ge kurin adise farama show ga baaveri wa message kollani going handan kolla dena message kollam ani psm ea meder ko message kolla farata kun dra mi page mi getrun algorithm ge number a gula ken ve sama na note kolle vene
1: gule number ki 334 sumen hai sama sama ade sahar nu darashwan ki dosti ki nahi
0: ehme abile bune de tiule bune dipa
1: bune de kadon ehen ahande me inne ni do
0: rashwan ke dost ki ne tie rashwan
1: no suado honna gotak kure
0: Rashwan, miyadu ki hine?
1: Miyadu. Miyadu aslo wara tafaatu. Wara hino kura kahala bayaur kankama di maave.
0: Ufaa wa kankama.
1: Haaswa kankama. Ekamaku.
0: Ebe baatan, ufaa wa baeta.
1: Nimigen diya wara ufaavi. Ehi, miyadu kuram beno huri hakama kure un. Ekamaku samaa kuri mbuni hai samaa kala kuri bagara awadan ta sikundi ka miyadu kura ni mihinne. Rashwan ke duas kuri ya daagot ki sikundi ka hunna ne. Ah, mimini kanta ta ke kuram chehe ekam. Ekam waki waguta ke kandailu fainu hore. E duas nimeer ekam haasil kure vijja. E saabong e duas den bara furi hama.
0: Baara ke kuri. ए बारे के कुरिन एकन कन कॉल देवनी मनी मुनी दो
1: एला हिसाब फिश के मेंदम बारे जहन दे ए मासिक के तनी मिजे या दे हिसाब मनी मुनी ए बार फुरी हम दो है
0: आहा एहम इल्हाम के अमी मिया दो की ने तो बलालम वाह के दक्काल महिंगा बा इल्हाम अमी विवी के दिए रश्वान के दो के अमी कुर खुलासा है इल्हाम
2: आदे
0: की ने हालो
2: हालो दे काय कोते दो नहीं
0: है नो ए हाय हाय नो কিহনে আস্তু আমি হাল এহা এহা আমি নুয়ানি কিহনে তিপুনি ভাই যে তো
2: কনসেপ্টে হুননা দি তো
0: আহা দিরুলুম গাদি
2: এখানে এখানে মা এখানে উলাই মিয়া মারে কি তো আমা এখানে মা বাপ্পা গো এখানে হাদেন লেন এন উলের দেন আইলা মি হুন ফিডব্যাক দেন বানো কত কি দেন ইগিনি কি কাক কাক কলমা তিস না কে কেতের বান্দ তো মে গেদ আন্নান দেন দেরা কনসেপ্ট তো
0: ऐ मम्मी तो कीने में दिए इल्हाम
2: ये मिया दोस्तो दाम रंग मी इतने वाली को तो कर नॉन दिए तो ऐ मैं मेरे बोने का बहुत ही का कोलंजे मेरे को तो बहुत कोलंजे मस्त करते ही नहीं माँ तेरे गए यहाँ पाऊँ नहीं तू नहीं देंगे ना बस गुड़ा बहुत ही बोलें एक अनुभव जो यहाँ वर्ष जरा इस भी देंगे कुराने
1: Then come do hang hama me hitlagota ni
2: sta. Madama
1: hama ahi var kai ko hama ekama kuria deve to mase kurima dagaluan.
2: Then e mi ko kulai kula ko ni madama then induno kolo do. Este ko ni ene. Kula va.
0: Ke hai sab ko il hama guli famiri.
2: Me majda tere.
0: Meduraj tere kine vaniti sab musu.
2: ਵਰਬ ਬੋਗ ਵਾਰੇ ਮਿਆਰ
0: ਮੀ ਗੱਡੀ ਕਵਸ ਵਹਿਨੀ
2: ਮੀ ਗੱਡੀ ਆ ਵਰਬ ਬੋਗ ਆ
1: ਕਮਸਰ ਕਾ ਹੀਵੇ ਬਫਾਤੁੰ ਇਵੇ ਹਮ ਸਾਰੇ
0: ਵਾਰੇ ਗੱਡੀ
2: ਇਨ ਤੱਕ ਬੇਰਮੀ ਹੈ ਗੇ ਬੇਤਰੇ ਦੋ
0: ਹਮ ਦੁਬਾਲ ਗੱਡੀ ਕੀ ਨਵਰ ਆਵੀ ਗਦ ਤਨੂਨੀਆ ਬਣ ਕੋਤੋਤੀ
2: ਮੇਰਾ ਦਵਰ ਮਿੰਦਰ ਮਿੰਦਰ ਕੋਰੇ ਤਾਂ ਕੋਲੇ ਕੋਤੀ ਬਣ ਕੋਦੇ ਮਿੰਦਰ ਵਰ ਆਵੀ ਗਦ ਆਹ ਅਵੀ ਵਾਇ ਮੈਨੂ ਜੇ ਦੋ ਦੇ ਇਸ ਕੋ ਵਾਰ ਹੋਣ ਗਦ ਦੋਸ ਕੋਲੇ ਤਾ
0: ਵਰੰ ਹੂਣੂ ਗਦ ਦੋਸ ਕੋਲੇ ਵਾਰ ਵੇਹੁਨਸ ਤਮ ਵਰ ਵਰੰ ਹੂਣੂ ਗਦ ਕੋ ਤੋ ਦਾ
2: ਆ ਵੈਨੂ ਜੇ ਵਾਇ ਕੋ ਇੰਦਾ ਬੋ ਵਾਰ ਵੈਨੂ
0: ਦਾ ਆ ਵੀ ਵੈਸ ਤੈਂ ਹਮ ਵਰੰ ਹੂਣੂ ਐਵ ਵੈ ਦੇਨੀ ਦੋ
2: ਆ ਦੈਂ ਬੁਣੇ ਨੀ ਤਾ ਐਵ ਬਣੀ ਕੁੰਨਾ ਰ ਵਰਾ ਚਤਰ ਵੀ ਨੀ ਵਾ ਆ ਪਰਤ ਕੁੰਨਾ ਟੀ ਦੇ ਮਾਡੂ ਹਮ ਦੋ ਐਚ
0: ਦਾ ਇਹ ਮੈਂ
2: ਮਾ ਵਾ ਉਲੇ ਰ ਦੋ
0: ਇਹ ਮੈਂ ਐ ਮੈਂ ਐਵ ਬਣੀ ਕੁੰਨਾ ਇਰੂ ਗਾ ਹਮ ਸਲਾਮਤੀ ਫੇਵਰ
2: ਤਾ
0: ਵਾਰ ਰੰਗਲ ਇਲਾਮ ਹੈ ਵੀ ਮੈਂ ਇੰਗੇ ਮਿਦਵਸ ਕੋਲ ਹਮ ਗੇ ਤੇਰੇ ਗਾ ਤਿਬੂ ਮਤ ਦੋ ਇਰਸ਼ਾਦ ਦੀ ਫਵਣੀ ਹੈਲਥ
2: ਪ੍ਰੋਟੈਕਸ਼ਨ ਆ ਨੀ ਵਾਗੇ ਬੁਣੀ ਤਾਰੀ ਕੁੰਨਾ ਰੋ ਆ ਕੀ ਰੱਕਾ ਤੇਰੇ ਮੂਨੀ ਆ ਤੋਫੀ ਆਏ ਨੂੰ ਇੱਕ ਅੱਜੀ ਗੋਚੀ ਕਾਲ ਗੇ ਸੰਲੋਸ ਆ ਨੇ ਕਾਇ ਚੀ ਬੁਣੀ ਤਾ ਬਰਤਾ ਕੁੰਨਾ ਹੈ ਮਾ ਰਾਈਏ ਤੁੰਨਾ ਫੇਲ ਤੇ ਕੁਰਾਂ ਦੋ ਬੁਣੀ ਆਡਵਾ ਮੈਂ ਵੀ
0: बराबर
2: हबर हबर तक टी वेच अडुना रेड वेच अडुना म्यूने त एने गे नु
0: हां इन अडवा हकम
2: रे रेड अबदो अब अडवा म्यूने इंगेने ता अब रेड एने ओलो बा
0: अबद
2: वे कि मी और फिर वाला रेड एने हम गे तेरे
0: आस्लो
2: हां
0: रेडियो के बैवरी तो
2: मगे बैवरी रेडियो जाने मुना ना
0: हां एकम किल हम आला बदल वी है मी ही वनी समाया ಮಾದಮಾಯಕ ವಾಣಿ ಕಮ ಮಿ ಬೆಳವೆ ಇಂಗೆ ಇರಾದು ಕುರೆವಿಯ ಕೊಬೈಲ್ ಹಾಮ ಕೊಂದವೆ ಜಹಾಲ್ ದೇವಿ
2: ರಾಮೀಸ್ ಓಕೆ ಥ್ಯಾಂಕ್ ಯು ಬಾಕಿ ವೆಲ್ಲ ಹಿಂಗೆ ವರ ಬಾಜು ವರ್ಯಕಂಗೆ ವರವೆದು ಮಸಾಲಾ